0: ਦਾ ਟੌਪ ਤੇ
1: ਅਵੀ ਬੁਧੋ ਪਿਆ ਜੀ ਹੈਦਰਾਬਾਦ ਮਟਿਆਰੀ FM 91.6 ਸਿੰਧ ਜੋ ਆਵਾਜ਼
2: ਓ ਪਿਤਾ ਜਾ ਪਿਤਾਈ ਪਿਤਾ ਤੇ ਵਸੇ ਨੂਰ ਮੁਝੋ ਤੋ
1: ਸਿੰਧ ਜੋ ਆਵਾਜ਼ ਬੁਧੰਦਾ ਰਹੋ।

ਜੀ ਜਨਾਬ ਆਪਦਾ ਪਰਵੀਨ ਜੀ ਟ੍ਰੈਕ ਤਾਂ ਕਿ ਬਿਤਰਾਈ ਦਾ ਸੀ ਬ੍ਰੇਕ ਵਠਨਾ ਸੀ ਸੋ ਦਿਸੋਂ ਤਾਂ ਟ੍ਰੈਕ ਤਾਂ ਜਿਲੇ ਪਲੇ ਥੀ ਚੁਕੋ ਬਿਲਕੁਲ ਕਿਉਂ ਥਾ ਹਣੇ ਹਣੇ ਸੋ ਜਨਾਬ ਗੱਜੀ ਬਦੀ ਦਾ ਵਟੂ ਆਪਦਾ ਪਰਵੀਨ ਜੀ ਸਦਾ ਕੇ